0: ਜਨਾਬੋਧ ਹੁਲੰਗ ਲੇਖਕ ਹੈ ਮੁੰਡਾਰੀ ਭਾਸ਼ਾ ਅਤੇ ਆਦਿਵਾਸੀ ਅਖੜਾ ਕਾਰਿਕਰਮ ਆਯੁਮਤਾਨ ਸ਼ੋਭਿਨ ਮਾਈਨਨ ਇੰਗਾ ਆਪੂ ਹਾਗਾ ਮਿਸੀ ਓੜੋ ਸੋਂਗੇ ਕੋ ਅੰਜ ਸਿਮਾਇਲਾ ਕੁਮਾਰੀ ਓੜੋ
1: ਅੰਜ ਬਿਰਸਾ ਪ੍ਰਤੀਸ਼ਾ ਅਤੇ ਜੋਹਾਰ
0: ਜੋਹਾਰ ਨੇ ਆਦਿਵਾਸੀ ਅਖੜਾ ਕਾਰਿਕਰਮ ਰੇ ਆਬੂ ਬੁਗਿਨਾ ਮੈਂਤੇ ਗੋਨੋਂਗਾਨ ਜਗਾਰ ਕੁਬੂ ਜਪਾਗਾਰਾ ਆਰ ਪਿੰਗਲਕਾਨ ਦੁਰੰ ਹਰਿਯ ਕੋਲੋਤੇ ਅਖੜਾ ਰਾ ਕਾਰ್ಯಕ್ರಮ ತಿಸಿಂಗ್ಬು ಆಯಮೇ ತಿಸಿಂಗ್ ರಾ ಕಾರ್ಯಕ್ರಮ ರೇ ಚರ್ಚಾ ಕೋ ಆಯಮ್ ಕ್ಯಾತೆ ಶುಕು ಸನಂಗ್ ದುರಂ ಕೋ ಬು ಆಯಮೇ ನಿಮಿರ್ ಗಪಾ ಜೆಟ್ಟೆ ಕೋ ಇಸುಗೆ ಜೋರಕದ ಜೆಟ್ಟೆತೆ ಅಬು ಸೊಬೆನ್ ಕೋ ಇಸುಗೆ ಅಲಾಯ್ ಬಲಾಯ್ ಗಿಡಿಯಕನ ಆರ್ ನೇ ಜೆಟ್ಟೆ ಕೋ ಇಸು ಜೋರಕತ್ತೆ ಮೇನ್ ಲೇಕತೆ ᱱᱩᱭᱟ ᱫᱟᱜ ᱠᱚ ᱪᱟ ᱯᱚᱠᱚᱨᱤ ᱠᱚ ᱵᱟᱸᱫᱟ ᱠᱚ ᱥᱚᱵᱮᱱ ᱟᱸᱡᱮᱫ ᱜᱤᱲᱤ ᱛᱮᱱᱟ ᱟᱵᱚ ᱦᱟᱹᱛᱩ ᱴᱚᱞᱟ ᱠᱚᱨᱮ ᱱᱩᱭᱟ ᱫᱟᱜ ᱠᱚ ᱰᱮᱵᱮᱞ ᱜᱟᱥᱟᱨᱮᱱ ᱛᱮ ᱟᱫᱟᱜ ᱠᱚ ᱠᱟᱵᱩ ᱟᱢ ᱡᱟᱲᱤ ᱛᱮᱱᱟ ᱱᱮ ᱡᱮᱴᱮᱛᱮ ᱵᱟᱧᱪᱟᱣ ᱢᱮᱱᱛᱮ ᱟᱵᱚ ᱡᱚᱢᱱᱩ ᱠᱚ ᱤᱥᱩᱜᱮ ᱯᱩᱨᱟᱹ ᱯᱩᱨᱟᱹ ᱟᱵᱚ ᱫᱷᱮᱭᱟᱱ ᱱᱚᱜᱼᱚᱭᱟ ᱟᱨ ᱡᱮᱴᱮᱨᱮ ᱡᱚᱢᱱᱩ ᱠᱚ ᱠᱟ ᱫᱷᱮᱭᱟᱱ ᱵᱮᱲᱟ ᱠᱮᱨᱮ ᱡᱮᱴᱮ ᱞᱚᱞᱚ ᱠᱚ ᱞᱩ ᱞᱮᱠᱟᱱ ᱤᱭᱟᱹ ᱠᱚ ᱱᱟᱱᱟᱢᱟ ᱮᱱ ᱞᱮᱠᱟᱛᱮ ᱫᱟᱜ ᱠᱚ ᱵᱚ ᱱᱩᱭᱟ ᱟᱨ ᱫᱟᱜ ᱠᱚ ᱛᱟᱭᱱ ᱞᱮᱠᱟᱱ ᱡᱤᱱᱤᱥ ᱠᱚ ᱤᱥᱩ ᱯᱩᱨᱟᱹᱱᱚ ᱵᱚ ᱡᱚᱢᱟ
1: ᱱᱟ ᱟᱫᱚ ᱪᱟᱨᱪᱟ ᱨᱮᱭᱟᱜ ᱵᱤᱥᱚᱭ ᱛᱟᱱᱟ ᱪᱤ ᱡᱤᱵᱚᱱ ᱢᱮ ᱥᱚᱥᱛᱟ ᱟᱯᱱᱟ ᱥᱚᱥᱛ ᱨᱮᱦᱮ ᱮᱴᱟᱜ ᱟᱫᱚ ᱟᱴᱟᱞ ᱯᱮᱱᱥᱚᱱ ᱭᱳᱡᱚᱱᱟ ᱱᱮ ᱵᱤᱥᱚᱭ ᱠᱚᱨᱮ ᱵᱚ ᱪᱟᱨᱪᱟ ᱞᱮᱭᱟ ᱥᱚᱵᱤᱱᱟᱛᱮ ᱥᱤᱫᱟᱵᱩ ᱡᱟᱯᱟᱜᱟᱨᱟ ᱪᱤ ᱡᱤᱵᱚᱱ ᱢᱮ ᱥᱚᱥᱛᱟ ᱢᱮᱱᱞᱮ ᱨᱮᱫᱚ ᱪᱤᱱᱟ ᱛᱟᱱᱟ ᱥᱚᱥᱛᱟ ᱢᱮᱱᱞᱮ ᱨᱮᱫᱚ ᱟᱵᱚ ᱮᱱᱮ ᱡᱚᱱᱚᱢ ᱡᱤᱫᱟᱹᱱ ᱨᱮ ᱯᱟᱨᱪᱟ ᱯᱟᱨᱪᱤ ᱛᱟᱭᱱᱚᱜ ᱜᱮ ᱠᱟᱹᱡᱤᱭᱚᱜ ᱛᱟᱱᱟ ᱯᱟᱨᱪᱟ ᱯᱟᱨᱪᱤ ᱛᱟᱭᱱ ᱦᱚᱲᱢᱚ ᱞᱮᱠᱟᱛᱮ ᱵᱟᱨᱤᱠᱟ ᱢᱮᱱ ᱫᱚ ᱥᱚᱵᱮᱱ ᱞᱮᱠᱟᱛᱮ ᱯᱟᱨᱪᱟ ᱯᱟᱨᱪᱤ ᱛᱟᱭᱱ ᱨᱟ ᱡᱟᱨᱩᱲ ᱢᱮᱱᱟᱜ ᱦᱚᱲᱢᱚ ᱡᱤᱢᱚᱱ ᱞᱤᱡᱟᱹ ᱠᱤᱪᱨᱤ ᱚᱲᱚᱜ ᱚᱲᱟᱜ ᱫᱩᱣᱟᱹᱨᱟᱛᱮ ᱦᱟᱹᱛᱩ ᱦᱟᱹᱴᱤᱭᱟᱹ ᱠᱚ ᱰᱟᱹᱲᱤ ᱠᱩᱣᱟᱹ ᱪᱟ ᱰᱮᱵᱮᱞ ᱰᱚᱵᱟ ᱯᱩᱠᱷᱨᱤ ᱜᱟᱰᱟ ᱮᱢᱟᱱ ᱨᱟ ᱫᱟᱜ ᱠᱚ ᱯᱟᱨᱪᱟ ᱯᱟᱨᱪᱤ ᱡᱚᱜᱟᱣ ᱞᱟᱜᱟᱛᱤᱧᱟ
0: ᱦᱚᱲᱢᱚ ᱯᱟᱨᱪᱤ ᱛᱟᱭᱱ ᱡᱟᱱ ᱨᱮ ᱡᱤᱛᱟᱱ ᱨᱳᱜᱽ ᱦᱟᱹᱥᱩ ᱠᱚ ᱟᱣᱜᱮ ᱠᱟᱱᱟᱱᱟᱢᱟ ᱞᱤᱡᱟᱹ ᱠᱤᱪᱨᱤ ᱠᱚ ᱵᱩᱜᱤᱱ ᱟᱨ ᱯᱷᱟᱨᱪᱟ ᱯᱷᱟᱨᱪᱤᱭᱟᱹ ᱠᱟᱱ ᱨᱮ ᱛᱩᱥᱤᱝᱮᱜ ᱟᱠᱚ ᱵᱩᱜᱤᱱ ᱞᱮᱞᱚᱜᱼᱟ ᱤᱱᱠᱟ ᱞᱮᱞ ᱢᱮᱱᱛᱮ ᱡᱟᱦᱟᱸ ᱡᱤᱛᱟᱹᱛᱟᱜᱼᱟ ᱥᱮᱱ ᱠᱚ ᱨᱮ ᱦᱚᱲᱚ ᱠᱚ ᱮᱢᱟᱱ ᱠᱚ ᱵᱩᱜᱤᱱ ᱞᱮᱠᱟᱜᱮ ᱡᱟᱜᱟᱨ ᱡᱟᱯᱟᱠᱟᱨ ᱦᱚᱵᱟᱣᱟ ᱟᱨ ᱥᱚᱵᱮᱱ ᱠᱟᱹᱢᱤ ᱠᱚ ᱦᱩᱲᱤ ᱵᱩᱜᱤᱱᱚᱜ ᱜᱮ ᱦᱚᱵᱟᱣᱟ ᱦᱚᱲᱢᱚ ᱞᱚᱜᱚᱛᱮ ᱟᱯᱟᱱ ᱩᱲᱩᱜ ᱵᱤᱪᱟᱹᱨ ᱚᱲᱚ ᱦᱚᱲᱚ ᱠᱚᱞᱚᱜ ᱡᱟᱜᱟᱨ ᱥᱚᱵᱮᱱ ᱵᱩᱜᱤᱱ ᱞᱮᱠᱟᱛᱮ ᱞᱮᱞᱚᱜᱼᱟ ᱢᱮᱱ ᱞᱮᱠᱟᱛᱮ ᱦᱚᱲᱚ ᱦᱚᱲᱢᱚ ᱠᱚ ᱟᱵᱚ ᱯᱷᱟᱨᱪᱟ ᱯᱷᱟᱨᱪᱤ ᱵᱚ ᱛᱟᱭᱱᱟ ᱟᱨ ᱯᱷᱟᱨᱪᱟ ᱯᱷᱟᱨᱪᱤ ᱡᱚᱜᱟᱣ ᱞᱟᱜᱟᱛᱤᱧᱟ ᱦᱤᱥᱜᱟ ᱪᱮᱱᱴᱟ ᱠᱷᱤᱥᱤ ᱠᱷᱟᱭᱨᱟᱣ ᱞᱮᱠᱟᱱ ᱠᱩᱢᱵᱩᱲᱩ ᱡᱩᱢᱵᱩᱲᱤ ᱦᱚᱥᱲᱚ ᱡᱟᱜᱟᱨ ᱞᱮᱠᱟᱱ ᱮᱛᱠᱟᱱ ᱛᱮᱭᱟᱜ ᱠᱚ ᱡᱤᱢᱚᱱ ᱟᱛᱮ ᱟᱛᱚᱢ ᱯᱷᱟᱨᱠᱟ ᱞᱟᱜᱟᱛᱤᱧᱟ ᱱᱮ ᱞᱮᱠᱟᱱ ᱩᱲᱩ ᱵᱤᱪᱟᱹᱨ ᱠᱚ ᱡᱤᱢᱚᱱ ᱨᱮ ᱛᱟᱭᱱᱠᱟ ᱵᱩᱜᱤᱱ ᱵᱤᱪᱟᱹᱨ ᱠᱟ ᱦᱤᱡᱟᱹ ᱟᱠᱟᱱ ᱛᱟᱭᱱ ᱨᱮ ᱟᱵᱚ ᱡᱤᱢᱚᱱ ᱠᱚ ᱵᱩᱜᱤᱠᱟ ᱛᱟᱭᱱᱟ ᱟᱨ ᱠᱟᱹᱢᱤ ᱩᱫᱟᱹᱢ ᱛᱟᱱ ᱠᱚᱨᱮᱭᱚ ᱵᱩᱜᱤᱱ ᱞᱮᱠᱟ ᱠᱟᱹᱢᱤ ᱠᱚ ᱠᱟ ᱠᱟᱹᱢᱤ ᱫᱟᱲᱮᱭᱟᱜᱼᱟ
1: ᱡᱤᱢᱚᱱ ᱵᱩᱜᱤᱱ ᱪᱟ ᱯᱟᱨᱪᱟ ᱯᱟᱨᱪᱤ ᱛᱟᱭᱱ ᱢᱮᱱᱛᱮ ᱵᱩᱜᱤᱱ ᱩᱲᱩᱜ ᱵᱤᱪᱟᱹᱨ ᱦᱚᱲ ᱠᱚ ᱞᱚᱜ ᱡᱟᱢᱟᱱ ᱞᱟᱜᱟᱛᱤᱧᱟ ᱵᱩᱜᱤᱱ ᱵᱩᱜᱤᱱ ᱚᱞᱟᱠᱟᱱ ᱫᱷᱚᱨᱚᱢ ᱯᱩᱛᱷᱤ ᱨᱮᱭᱟᱜ ᱡᱟᱜᱟᱨ ᱠᱚ ᱚᱲᱚᱜ ᱥᱮᱬᱟᱱ ᱦᱚᱲ ᱠᱚ ᱚᱞᱟᱠᱟᱫ ᱯᱩᱛᱷᱤ ᱠᱚ ᱯᱟᱲᱦᱟᱣ ᱞᱟᱜᱟᱛᱤᱧᱟ ᱡᱟᱦᱟᱸᱭ ᱡᱤᱛᱟᱭᱟᱜᱼᱟ ᱵᱟᱨᱮ ᱨᱮ ᱪᱤᱣᱞᱟᱹᱣ ᱤᱫ ᱠᱟ ᱩᱲᱩᱜ ᱠᱟ ᱞᱟᱜᱟᱛᱤᱧᱟ ᱵᱟᱛᱠᱟᱢ ᱤᱱᱤᱭᱟᱜ ᱵᱩᱜᱤᱱ ᱚᱲᱟᱜ ᱜᱮ ᱩᱲᱩᱜ ᱞᱟᱜᱟᱛᱤᱧᱟ ᱚᱲᱟᱜ ᱫᱩᱣᱟᱹᱨ ᱠᱚ ᱞᱩᱸᱰᱟ ᱵᱤᱱᱰᱟ ᱪᱟ ᱡᱚᱜ ᱯᱟᱨᱪᱤ ᱞᱟᱜᱟᱛᱤᱧᱟ ᱡᱚᱢᱮᱭᱟᱜ ᱱᱩᱭᱟᱜ ᱠᱚ ᱢᱟᱡᱟ ᱞᱮᱠᱟ ᱪᱟᱯᱤ ᱯᱟᱨᱪᱤ ᱠᱮᱭᱟᱛᱮ